0: ਬਾਬਾ ਜੀ ਅੱਜ ਅਸੀਂ ਸਾਰੇ ਕਿੱਥੇ ਜਾ ਰਹੇ ਹਾਂ?
1: ਪੁੱਤਰ, ਅੱਜ ਅਸੀਂ ਸਾਰੇ ਮਿਲ ਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਹਾਂ।
0: ਸਰ ਜੀ, ਦਸਵੇਂ ਪਿਤਾ ਤੋਂ ਬਾਅਦ